ਫੁੱਲਾਂ ਦੀ ਮਹਿਕ, ਪੰਛੀਆਂ ਦੇ ਗੀਤ ਮਨਾਂ 'ਚੋਂ ਦਿੰਦੇ ਸਕੂਨ ਅਪਾਰ, ਪ੍ਰਕਿਰਤੀ ਦੇ ਜੰਗ ਜੀਣਾ ਜੀ ਅਸੀਂ ਸਿੱਖਣੇ ਪਾਉਣਾ, ਕਿਉਂਕਿ ਇਸ ਦੇ ਵਿੱਚ ਹੀ ਵਸਦਾ ਆਉਂਦਾ ਹੈ ਸੰਸਾਰ। ਤਾਂ ਸ਼ਰੋਤਿਓ, ਅਸੀਂ ਲੋਕ ਗੀਤਾਂ ਕਰਨੇ ਅੱਜ ਦਾ ਲੋਕ ਰੰਗ ਕਾਰਿਕ੍ਰਮ ਇੱਥੇ ਉਹਦਾ ਸੰਪੰਨ ਦਿਆ। ਇਜਾਜ਼ਤ, ਰਾਮ ਰਾਮ। अभी आप सुन रहे थे लोक रंग, आकाशवाणी का ये हमीरपुर केंद्र है, एफएम बैंड 101.8 मेगाहर्ट्ज़ पर। श्रोताओं, दिन के 11 बजने को हैं, थोड़ी ही देर में आप सुनेंगे प्रादेशिक समाचार, जिन्हें हम आकाशवाणी शिमला से रिले करेंगे।

0: कार्यक्रम खेतीबाड़ी सुनने वाले आंदे सारे ही श्रोताओं जो किसान बागवान भाई बहन जो मेरा यानी कि रमा दा कने मेरे ने सोगी
1: राज्यो दा प्यार भरिया
0: नमस्कार राम राम। उम्मीद करदे आंदे सारे ही किसान बागवान पशु पालक भाई बहन जैसे बिल्कुल ठीक होने तंदुरुस्त होने कने अपने खेतीबाड़ी दे घर परिवार दे कम्मा कारां सोगी सोगी जैसे अपना पसंदीदा कार्यक्रम खेतीबाड़ी भी सुना दे होने।
1: कार्यक्रम दा नां ही है खेतीबाड़ी। इस कार्यक्रम विच अहां गल्लां बातां सांझा ਕਰਦੇ ਜਿਹੜੇ ਖੇਤੀਬਾੜੀ ਨੇ ਜੁੜਦੀਆਂ ਹੁੰਦੀਆਂ ਜਿਹੜੇ ਅਸਾਂ ਦੇ ਕਿਸਾਨ ਭਾਈਏ ਪਸ਼ੂ ਪਾਲਕ ਭਾਈਏ ਜਾਂ ਜਿਹੜੇ ਬਾਗਵਾਨ ਭਾਈ ਭੈਣਾਂ ਨੇ ਤੇ ਨਾ ਤਾਂ ਜੇ ਅਸਾਂ ਗੱਲਾਂ ਬਾਤਾਂ ਲਈ ਨੇ ਜੇ ਅਸਾਂ ਜਾਣਕਾਰੀਆਂ ਸਾਂਝਾ ਕਰਦੇ ਵੀ ਏ ਕਨੇ ਜਿਹੜੇ ਖੇਤੀਬਾੜੀ ਦੇ ਕੰਮ ਕਾਰ ਹੁੰਦੇ ਵੀ ਅਸਾਂ ਸਾਲ ਭਰ ਦੇ ਅਸਾਂ ਚੱਲੂ ਰਹਿੰਦੇ ਵੀ ਏ ਜਿਹਾਂ ਦੇ ਕਈ ਅਸਾਂ ਫਸਲਾਂ ਦੀ ਗੱਲ ਕਰਦੇ ਆ ਸਬਜ਼ੀਆਂ ਦੀ ਗੱਲ ਕਰਦੀ ਹੈ ਜਿਹੜੇ ਅਸਾਂ ਦੇ ਔਸ਼ਧੀ ਜਾਂ ਫਲਦਾਰ ਪੌਦੇ ਹੁੰਦੇ ਤਿੰਨਾਂ ਦੀ ਵੀ ਗੱਲਬਾਤ ਦੇ ਅਸਾਂ ਸਾਂਝਾ ਕਰਦੇ ਵੀ ਹਨ
0: ਜੀ। ਕਹਿੰਦੇ ਦਿਖਾ ਪਈ ਇਸ ਔਗੀ ਹੀ ਅਸਾਂ ਆਪਣੇ ਸਾਰੇ ਹੀ ਕਿਸਾਨ ਬਾਗਵਾਨ ਭਾਈ ਭੈਣਾਂ ਨੇ ਮੌਸਮ ਦੇ ਸੰਬੰਧਿਤ ਵੀ ਜਾਣਕਾਰੀ ਸਾਂਝਾ ਕਰਦੇ ਹਨ ਕਿਉਂਕਿ ਆਹਾਂ ਦੀ ਖੇਤੀ ਜਿਹੀ ਸੈ ਲਗਭਗ ਮੌਸਮ ਪਰ ਹੀ ਨਿਰਭਰ ਜੈਸੇ ਕਰਦੀ ਹੈ। ਤਾਂ ਗੱਲ ਕਰੀਏ ਅੱਜ ਦੇ ਅਧਿਕਤਮ ਤਾਪਮਾਨ ਦੀ ਤਾਂ ਅੱਜ ਦਾ ਅਧਿਕਤਮ ਤਾਪਮਾਨ ਰਿਹਾ 32 ਡਿਗਰੀ ਸੈਲਸੀਅਸ ਕਨੇ ਨਿਊਨਤਮ ਤਾਪਮਾਨ ਰਿਹਾ 23 ਡਿਗਰੀ ਸੈਲਸੀਅਸ। ਕਨੇ ਇਸ ਦੇ ਇਲਾਵਾ ਜੇ ਅਸੀਂ ਹੁਣ ਕਾਰਜਕ੍ਰਮ 'ਚ ਗੱਲਬਾਤ ਸਾਂਝਾ ਕਰੀਏ ਤਾਂ ਯੋਜਨਾ ਦੇ ਸੰਬੰਧਿਤ ਕਿਉਂਕਿ ਆਹਾਂ ਦੀ ਸਰਕਾਰ ਜੇ ਸੈ ਆਹਾਂ ਕਿਸਾਨਾਂ ਵਾਸਤੇ ਜੈਸੇ ਕਈ ਪ੍ਰਕਾਰ ਦੀ ਯੋਜਨਾ ਜੇ ਅਨਸੈ ਲੈਣੇ ਆਉਂਦੀ ਹੈ ਤਾਂ ਕਿ ਆਹਾਂ ਜੇ ਅਸੈ ਸੁਦ੍ਰਿੜ ਹੋਣ ਆਰਥਿਕ ਰੂਪ 'ਤੇ ਮਜ਼ਬੂਤ ਹੋਣ ਕਨੇ ਆਪਣੇ ਕੰਮਾਂ ਕਾਰਾਂ 'ਚੋਂ ਜੇ ਅਸੈ ਅੱਗੇ ਬਣਾਉਣ ਦੀ ਕੋਸ਼ਿਸ਼ ਕਰਨ।
1: ਸਰਕਾਰ ਦੀ ਸਰ ਟੈਮਾਂ ਰਹਿੰਦੇ ਹੀ ਹੁੰਦੇ ਜਿਹੜੇ ਕਿਸਾਨ ਭਾਈ ਹੁੰਦੇ ਆ ਬਾਗਵਾਨ ਇਹਦੇ ਨਾਲ ਤਾਂ ਯੋਜਨਾ ਦੇ ਮੁਹੱਈਆ ਕਰਵਾਉਂਦੇ ਰਹਿੰਦੇ ਕਨੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦਾ ਮਹੱਤਵ ਵੀ ਇਹੜਾ ਹੀ ਰਹਿੰਦਾ ਵੀ ਆ ਵੀ ਜਿਹੜੇ ਹੁੰਦੇ ਕ੍ਰਿਸ਼ੀ ਨੇ ਜੁੜੂਏ ਕੰਮ ਕਾਰ ਇਹਨਾਂ ਦੇ ਤਾਂ ਦੇ ਇਹਨਾਂ ਦੀ ਆਏ ਦੀ ਵਿਰਧੀ ਕੀਆਂ ਕਰੀਨਾ ਵੀ ਆ।
0: ਬਿਲਕੁਲ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੀ ਗੱਲ ਕਰੀਏ ਤਾਂ ਤੀਹਾ ਜੋ ਜੇ ਅਸੈ ਪ੍ਰਧਾਨ ਮੰਤਰੀ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੀ ਆ। ਭਾਰਤ ਸਰਕਾਰ ਦੀ ਇਹ ਇੱਕ ਪ੍ਰਮੁੱਖ ਯੋਜਨਾ ਜੇ ਇਸੇ ਮੰਨੀ ਜਾਂਦੀ ਹੈ। ਇਸਾ ਯੋਜਨਾ 'ਚ ਜੇ ਅਸੈ ਬਾਗਵਾਨੀ ਪਸ਼ੂ ਪਾਲਣ ਮਤਸਿਆ ਪਾਲਣ ਸੋਗੀ ਜੇ ਅਸੈ ਸਮਗਰ ਵਿਕਾਸ ਕਿਸਾਨਾਂ ਦੀ ਆਏ ਬਣਾਉਣੇ ਕ੍ਰਿਸ਼ੀ ਜੋ ਲਾਭਦਾਇਕ ਵਿਵਸਾਏ ਬਣਾਉਣ ਦੀ ਸ਼ੁਰੂਆਤ 'ਚ ਅਸੈ ਕੀਤੀ ਗਈ ਹੈ ਇਹ ਯੋਜਨਾ ਤਾਂ ਹੀ ਕਿਉਂਕਿ ਇਹ ਯੋਜਨਾ ਹੀ ਸ਼ੁਰੂ ਕੀਤੀ ਗਈ ਤਾਂ ਕਿ ਕਿਸਾਨ ਜੀ ਤੇ ਤਿੰਨਾਂ ਦੀ ਆਏ ਜੇ ਇਸੇ ਦੁਗਣੀ ਹੋਵੇ ਕਨੇ ਕਿਸਾਨ ਜੈਸੇ ਆਤਮ ਨਿਰਭਰ ਜੈਸੇ ਬਣੇ।
1: ਇਹ ਯੋਜਨਾ ਦੇ ਤਹਿਤ ਜੇ ਆ ਜ਼ਿਲ੍ਹੇ ਦੇ ਜਿਹੜੇ ਵੀ ਮਤਲਬ ਹੁੰਦੇ ਖੇਤਰ ਹੁੰਦੇ ਆ ਜਗ੍ਹਾ ਹੁੰਦੀ ਇਸ ਭੂਗੋਲਿਕ ਨੇ ਜਲਵਾਯੂ ਦੀ ਪਰਿਸਥਿਤੀਆਂ ਦੇ ਅਨੁਸਾਰ ਹੀ ਕ੍ਰਿਸ਼ੀ ਦੇ ਅਸਰ ਕੀਤੀ ਜਾਂਦੀ ਵੀ ਤਾਂ ਇਸ ਤਾਂ ਦੇ ਅਸਰ ਪੂਰੀ ਛੂਟ ਦੇ ਅਸਰ ਦਿੱਤੀ ਜਾਂਦੀ ਵੀ ਕਿਨੇ ਵਿੱਤੀ ਸਹਾਇਤਾ ਵੀ ਦੇ ਅਸਰ ਨਿਵੇਸ਼ ਵਧਾਉਣੇ ਤਾਂ ਨਈ ਨਈ ਤਕਨੀਕਾਂ ਜੋ ਅਪਣਾਉਣੇ ਤਾਂ ਦੇ ਅਸਰ ਫਾਇਦੇਮੰਦ ਰਹਿੰਦੀ ਵੀ
0: ਜੀ। ਯੋਜਨਾ ਦੇ ਮੁੱਖ ਉਦੇਸ਼ਾਂ ਦੀ ਅਗਰ ਹਾਂ ਗੱਲ ਕਰੀਏ ਤਾਂ ਸਾਰਵਜਨਿਕ ਨਿਵੇਸ਼ ਜੋ ਬੜਾਵਾ ਦੇਣਾ ਰਾਜ ਦੇ ਕ੍ਰਿਸ਼ੀ ਖੇਤਰ 'ਚ ਅਧਿਕ ਨਿਵੇਸ਼ ਕਰਨੇ ਤਾਂ ਹੀ ਜੈਸੇ ਤਿੰਨਾਂ ਜੋ ਪ੍ਰੋਤਸਾਹਿਤ ਕੀਤੇ ਜਾਂਦਾ ਹੀ ਹੈ ਤਾਂ ਕਿ ਨਿਵੇਸ਼ ਬੜਗਾ ਤਾਂ ਹੀ ਜੈਸੇ ਆਉਂਦੇ ਕਿਸਾਨਾਂ ਦੀ ਆਏ ਵੀ ਜੇ ਇਸੇ ਵਿਰਧੀ ਹੋਣੀ ਹੈ। ਇਸ ਔਗੀ ਹੀ ਸਥਾਨੀ ਸਤਰ ਪਰ ਯੋਜਨਾ ਬਣਾਉਣਾ ਜੇ ਐਸੇ ਵੀ ਇਹ ਯੋਜਨਾ ਦਾ ਇੱਕ ਉਦੇਸ਼ ਹੀ ਆ ਕਿਉਂਕਿ ਜ਼ਿਲ੍ਹੇ 'ਚ ਤਿੰਨਾਂ ਦੀ ਕ੍ਰਿਸ਼ੀ ਜਲਵਾਯੂ ਜੇ ਇਸੇ ਇਸ ਦੇ ਅਨੁਸਾਰ ਤਿੰਨਾਂ ਮਿੱਟੀ ਉਪਲਬਧ ਪ੍ਰਾਕ੍ਰਿਤਿਕ ਸੰਸਾਧਨ ਤਿੰਨਾਂ ਦੇ ਅਨੁਸਾਰ ਹੀ ਕ੍ਰਿਸ਼ੀ ਯੋਜਨਾਏ ਬਣਾਉਣ ਦੀ ਜੇ ਇਸੇ ਪੂਰੀ ਛੂਟ ਜੇ ਇਸੇ ਦਿੱਤੀ ਜਾਂਦੀ ਹੈ। ਜੋਖਿਮ ਘੱਟ ਕਰਨਾ ਜਾਂ ਉਦਮਿਤਾ ਜੋ ਬੜਾਵਾ ਦੇਣਾ ਵੀ ਇਸ ਯੋਜਨਾ ਦਾ ਮੁੱਖ ਉਦੇਸ਼ ਹੀ ਆ ਕਿਉਂਕਿ ਫਸਲ ਕਟਾਈ ਤੇ ਪਹਿਲੇ ਜਾਂ ਬਾਅਦ ਬੁਨਿਆਦੀ ਢਾਂਚੇ ਤਿੰਨਾਂ ਕਈ ਵਾਰੀ ਜੇ ਅਸੀਂ ਆਉਂਦੀਆਂ ਫਸਲਾਂ ਕੋਲਡ ਸਟੋਰਨ 'ਚ ਜਾਂਦੀਆਂ ਵੇਅਰ ਹਾਊਸ 'ਚ ਜਾਂਦੀਆਂ ਤਾਂ ਤਿੰਨਾਂ ਦਾ ਨਿਰਮਾਣ ਕਰਨੇ ਤਾਂ ਵੀ ਕਿਸਾਨਾਂ ਜੋ ਕਈ ਤਰ੍ਹਾਂ ਦੀ ਜੋਖਿਮ ਦਾ ਸਾਹਮਣਾ ਕਰਨਾ ਪਾਉਂਦਾ ਹੀ ਆ। ਤਾਂ ਕ੍ਰਿਸ਼ੀ ਸਟਾਰਟਅਪ ਜੋ ਵੀ ਆਰਥਿਕ ਸਹਾਇਤਾ ਦੇਣਾ ਇਹ ਯੋਜਨਾ ਦਾ ਮੁੱਖ ਉਦੇਸ਼ ਹੈ। ਇਸ ਔਗੀ ਹੀ ਵਿੱਤ ਪੋਸ਼ਣ ਦੀ ਗੱਲ ਕਰੀਏ ਤਾਂ ਇਹ ਯੋਜਨਾ ਜਿਹੀ ਸੈ ਕੇਂਦਰ ਪ੍ਰਾਯੋਜਿਤ ਯੋਜਨਾ ਹੀ ਤਾਂ ਇਸ ਵਿੱਚ ਜੇ ਅਸੈ ਕੇਂਦਰ ਕਨੇ ਰਾਜ ਸਰਕਾਰਾਂ ਦੋਨੋਂ ਮਿਲੀ ਕਰਨੇ ਜੇ ਅਸੈ ਵਿੱਤ ਹਿੱਸੇਦਾਰੀ ਦਾ ਅਨੁਪਾਤ ਜੇ ਅਸੈ ਪ੍ਰਦਾਨ ਕਰਦੀਆਂ ਹਨ। ਮੈਦਾਨੀ ਰਾਜ ਹਨ ਤਾਂ ਤਿੰਨਾਂ ਵਿੱਚ ਕੇਂਦਰ ਕਨੇ ਰਾਜ ਦਾ ਅਨੁਪਾਤ 60:40 ਆ ਕਨੇ ਪੂਰਵੋਤਰ ਜਾਂ ਫਿਰ ਪਹਾੜੀ ਰਾਜ ਤਿੰਨਾਂ ਹਿਮਾਚਲ ਪ੍ਰਦੇਸ਼ ਸਹਿਤ ਆਉਂਦੇ ਹਜੇ ਰਾਜ ਹਨ ਤਿੰਨਾਂ 'ਚ ਕੇਂਦਰ ਕਨੇ ਰਾਜ ਦਾ ਅਨੁਪਾਤ ਜੇ ਅਸੈ 90:10 ਆ ਕਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੇ ਹਨ ਸਰ ਤਿੰਨਾਂ 'ਚ 100% ਕੇਂਦਰ ਸਰਕਾਰ ਦੁਆਰਾ ਵਿੱਤ ਪੋਸ਼ਿਤ ਇਹ ਜੇ ਵਿੱਤ ਪੋਸ਼ਣ ਜੈਸਾ ਦਿੱਤਾ ਜਾਂਦਾ ਹੀ ਆ।
1: ਕਿਹੜੇ ਆਧੁਨਿਕਰਨ ਤਾਂ ਕਿਸਾਨ ਜੋ ਕ੍ਰਿਸ਼ੀ ਯੰਤਰ ਖਰੀਦਣੇ ਕਿਨੇ ਬਾਗਵਾਨੀ ਜੈਵਿਕ ਖੇਤੀ ਕਨੇ ਸਿੰਚਾਈ ਦੇ ਸਾਧਨ ਉਪਲਬਧ ਕਰਾਉਣੇ ਤਾਂ ਆਰਥਿਕ ਅਨੁਦਾਨ ਪ੍ਰਦਾਨ ਦੇ ਅਸਰ ਕੀਤਾ ਜਾਂਦਾ ਵੀ ਆ। ਕਿਨੇ ਕ੍ਰਿਸ਼ੀ ਸਟਾਰਟਅਪ ਤੋਂ ਬੜਾਵਾ ਦੇਣੇ ਤਾਂ ਹੀ ਦੇ ਅਸੀਂ ਇੱਕ ਰਫਤਾਰ ਜਾਂ ਗਟਕ ਦੇ ਜ਼ਰੀਏ ਕ੍ਰਿਸ਼ੀ ਉਦਮੀਆਂ ਜੋ ਸਟਾਰਟਅਪ ਦੀ ਟ੍ਰੇਨਿੰਗ ਕਿਨੇ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ ਵੀ
0: ਜੀ। ਬੁਨਿਆਦੀ ਢਾਂਚੇ ਦਾ ਨਿਰਮਾਣ ਅਤੇ ਇਹਨਾਂ ਫਸਲ ਕਟਾਈ ਦੇ ਬਾਅਦ ਨੁਕਸਾਨ ਜੋ ਰੋਕਣੇ ਤਾਂ ਹੀ ਮੁੱਖ ਸ਼ਿੰਕਲਾਂ ਦਾ ਵਿਕਾਸ ਜੇ ਅਸੀਂ ਕੀਤੇ ਜਾਂਦਾ ਹੀ ਆ ਯੁਵਾਓਂ ਦੀ ਭਾਗੀਦਾਰੀ ਜੇ ਇਸ ਇਹਨਾਂ ਦੇ ਕੌਸ਼ਲ ਵਿਕਾਸ ਨਵਾਚਾਰ ਇਨੋਵੇਸ਼ਨ ਦੇ ਜ਼ਰੀਏ ਜੇ ਅਸੀਂ ਯੁਵਾਓਂ ਜੋ ਕ੍ਰਿਸ਼ੀ ਵਿਵਸਾਇ ਦੀ ਔਰ ਜੇ ਅਸੀਂ ਆਕਰਸ਼ਿਤ ਕਰਨਾ ਵੀ ਇਸ ਯੋਜਨਾ ਦਾ ਮੁੱਖ ਉਦੇਸ਼ ਇਹ ਆ।
1: ਯੋਜਨਾ ਵਿੱਚ ਸ਼ਾਮਿਲ ਮੁੱਖ ਗਤੀਵਿਧੀਆਂ ਕਿਆ ਕਿਆ ਰਹਿ ਗਈਆਂ? ਬੀਜ ਉਰਵਰਕ ਵਿਤਰਨ ਰਹਿੰਦਾ, ਕ੍ਰਿਸ਼ੀ ਯੰਤਰਾਂ ਉਪਕਰਨਾਂ ਪਰ ਸਬਸਿਡੀ ਮਿਲਦੀ ਵੀ, ਸਿੰਚਾਈ ਸੁਵਿਧਾਵਾਂ ਤਾਂ ਵਿਕਾਸ, ਕਹਿੰਦੇ ਜਲ ਪ੍ਰਬੰਧਨ, ਜੈਵਿਕ ਖੇਤੀ ਆ ਤਾਂ ਫਸਲ ਵਿਵਿਧੀਕਰਨ, ਕਹਿੰਦੇ ਪਸ਼ੂ ਪਾਲਣ, ਡੈਰੀ, ਕਹਿੰਦੇ ਮਤਸਯ ਪਾਲਣ ਜੋ ਬੜਾਵਾ ਦੇ ਅਸੀਂ ਦਿੱਤਾ ਜਾਂਦਾ ਵੀ ਆ।
0: ਇਸ ਸੋਗੀ ਜੇ ਅਸੀਂ ਯੋਜਨਾ ਤੇ ਆਧਾਰਿਤ ਅਧਿਕਾਰਿਕ ਦਸਤਾਵੇਜ਼ ਜਾਂ ਸਹਾਇਤਾ ਦੀ ਗੱਲ ਕਰੀਏ ਤਾਂ ਵਿਸਤ੍ਰਿਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇ ਅਸੀਂ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਅਧਿਕਾਰਿਕ ਪੋਰਟਲ ਪਰ ਜਾਏ ਨੇ ਜੇ ਅਸੀਂ ਗਾਈਡਲਾਈਨ ਪੜ੍ਹੀ ਸਕਦੇ ਹਨ। ਇਸ ਤੋਂ ਇਲਾਵਾ ਯੋਜਨਾ ਦੇ ਬਾਰੇ 'ਚ ਅਧਿਕ ਜਾਣਕਾਰੀ ਜਾਂ ਫਿਰ ਆਵੇਦਨ ਪ੍ਰਕਿਰਿਆ ਜਾਣਨ ਤਾਂ ਜੇ ਅਸੀਂ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਜਾਂ ਬਾਗਬਾਨੀ ਵਿਭਾਗ ਕਾਰਿਆਲੇ 'ਚ ਸੰਪਰਕ ਕਰ ਸਕਦੇ।
1: ਲੈ ਪਈ ਰਮਾ, ਇਹ ਤਾਂ ਦਿੱਖ ਗੱਲਬਾਤ ਰਹੀ ਵੀ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਬਾਰੇ ਵਿੱਚ।
0: ਜੀ ਦਿੱਖਾ ਭਈ, ਕੋਈ ਵੀ ਯੋਜਨਾ ਹੈ ਤਿਹਾ ਦਾ ਫਾਇਦਾ ਹਾਂ ਤਾਂ ਹੀ ਲੈ ਸਕਦੇ ਅਗਰ ਤਿਹਾ ਦੇ ਬਾਰੇ 'ਚ ਜੋ ਭਰਪੂਰ ਜਾਣਕਾਰੀ ਹੋਊਗੀ। ਕਹਿੰਦੇ ਦਿੱਖਾ ਵਿਭਾਗ 'ਚ ਜਾਈ ਕਰਨੇ ਜੇ ਅਸੀਂ ਹਰ ਯੋਜਨਾ ਦੇ ਬਾਰੇ 'ਚ ਜਾਣਕਾਰੀ ਜੇ ਇਸੇ ਪ੍ਰਾਪਤ ਕਰ ਸਕਦੇ, ਕਹਿੰਦੇ ਅਹਾਂ ਜੋ ਸਟੀਕ ਜਾਣਕਾਰੀ ਜੇ ਇਸੇ ਵਿਭਾਗ 'ਤੇ ਹੀ ਜੇ ਅਸੀਂ ਮਿਲਦੀ ਹੈ। ਕਹਿੰਦੇ ਅਹਾਂ ਅਗਰ ਟਾਈਮਾਂ ਰਹਿੰਦੇ ਇਹਨਾਂ ਯੋਜਨਾ ਦਾ ਫਾਇਦਾ ਲੈਣਗੇ, ਇਹਨਾਂ ਯੋਜਨਾ 'ਚ ਪੰਜੀਕਰਨ ਕਰਾਂਗੇ ਤਾਂ ਅਹਾਂ ਇਹਨਾਂ ਯੋਜਨਾ 'ਤੇ ਵੀ ਡਬਲ ਫਾਇਦਾ ਜੇ ਅਸੀਂ ਲੈ ਸਕਦੇ ਹਨ।
1: ਕਹਿੰਦੇ ਹੁਣ ਇੱਕ ਹੋਰ ਫਾਇਦਾ ਦੇ ਸਹਾਂ ਲੈਣਾ, ਅਹਾਂ ਸੁਣ ਲੈਣਾ ਮਨੋਰੰਜਨ ਤਾਂ ਇੱਕ ਲੋਕ ਗੀਤ।
0: ਜੀ ਤਾਂ ਸੁਣਦੇ ਕਾਰਜਕ੍ਰਮ 'ਚ ਇਹ ਪਿਆਰਾ ਜਿਹਾ ਲੋਕ ਗੀਤ।

0: ਲੈ ਪਈ ਰਮਾ, ਇਹ ਤਾਂ ਸੁਣਿਆ ਲੋਕ ਗੀਤ ਹਾਂ ਸਲਿੰਦਰ ਦੱਤ ਦਾ
1: ਜੀ। ਕਨੇ ਹੁਣ ਜੇ ਐਸੇ ਕਾਰਜਕ੍ਰਮ 'ਚ ਗੱਲਬਾਤ ਹਾਂ ਸਾਂਝਾ ਕਰਨੀ ਹੈ ਜੀ ਕਿ ਦਾਲੀ ਦਾ ਮਨ ਭੋਜਨ ਮਿੱਟੀ ਪਾਣੀ ਦੇ ਸੰਰਕਸ਼ਣ ਕਨੇ ਅਤੇ ਇਸਦੇ ਫਸਲੋਂ ਉਤਪਾਦਨ 'ਚ ਬੜੋਤਰੀ ਆਪਣਾ ਇੱਕ ਵਿਸ਼ੇਸ਼ ਮਹੱਤਵ ਜੈਸਾ ਰੱਖਦਾ ਹੀ ਆ। ਇਸ ਦੇ ਸੰਬੰਧਿਤ ਜੈਸੇ ਅੱਜ ਹਾਂ ਤੁਹਾਂ ਸੋਗੀ ਗੱਲਬਾਤ ਜੈਸੇ ਕਾਰਜਕ੍ਰਮ ਖੇਤੀਬਾੜੀ 'ਚ ਜੈਸੇ ਸਾਂਝਾ ਕਰਨੀ ਹੈ। ਲਿਖਾ ਪਈ ਪ੍ਰੋਟੀਨ ਸ਼ੱਕਰ ਬਸ਼ਾ ਕਨੇ ਵਿਟਾਮਿਨਸ ਲਵਣ ਧਾਤੂ ਨਾ ਕੇਵਲ ਆਹਦੇ ਮਾਨਵ ਭੋਜਨ ਦੇ ਇੱਕ ਮੁੱਖ ਤੱਤਵ ਹਨ ਬਲਕਿ ਪਸ਼ੂ ਕਨੇ ਪਕਸ਼ੀਆਂ ਦੇ ਵੀ ਇਹ ਜੀਵਨ 'ਚ ਜੇ ਅਸੀਂ ਇੱਕ ਬੜਾ ਹੀ ਅਭਿੰਨ ਅੰਗ ਜੈਸਾ ਰੱਖਦੇ ਹਨ।
0: ਕਿਨੇ ਖਰੀਫ ਮੌਸਮ ਵਿੱਚ ਉਗਾਏ ਜਾਣ ਵਾਲੀ ਮੁੱਖ ਫਸਲਾਂ ਵਿੱਚ ਮਾਂ, ਮੂੰਗੀ, ਰੌਂਗੀ, ਅਰਹਰ ਆਦਿ ਦੇ ਅਨਸਰ ਰਹਿੰਦੀਆਂ। ਕਿਨੇ ਰਵੀ ਮੌਸਮ ਵਿੱਚ ਉਗਾਏ ਜਾਣ ਵਾਲੀ ਫਸਲਾਂ ਵਿੱਚ ਚਣਾ, ਮਸੂਰ, ਮਟਰ, ਫੈਵਾ ਬੀਨ, ਸਭੀ ਪ੍ਰਕਾਰ ਦੀ ਦਾਲਾਂ, ਕਿਨੇ ਸ਼ਾਕਾਹਾਰੀ ਪ੍ਰੋਟੀਨਾਂ ਦਾ ਮਹੱਤਵਪੂਰਨ ਕਿਨੇ ਸਰੋਤ ਦੇ ਅਸਰ ਰਹਿੰਦੇ ਵੀ ਹੈ।
1: ਕਿਨੇ ਦਿਖਾ ਦਾਲੀ ਜੇ ਅਨਸਰ ਵਿਸ਼ੇਸ਼ ਵਿਟਾਮਿਨਸ ਧਾਤੂ ਵਿਸ਼ੇਸ਼ ਕਨੇ ਇਸੋਗੀ ਸ਼ੱਕਰ ਜੋ ਅਧਿਕਤਮ ਮਾਤਰਾ 'ਚ ਉਪਲਬਧ ਕਰਾਉਣੇ ਤਾਂ ਵੀ ਇਹ ਸਕਸ਼ਮ ਹਨ। ਹਜੇ ਆਉਂਦੇ ਕਈ ਕਿਸਾਨ ਜਾਂ ਆਉਂਦੇ ਕਈ ਜਿਹੜੇ ਸਰੋਤ ਹਨ ਸਹਿਜੇ